0: ਰਾਜ ਮਥਾਲਾ ਕਿਰਪਾਲਾ
1: ਕਿਰਪਾਲਾ
0: ਸੁੰਦਰ ਅਸਵਾਰਾ ਚਾਰ ਭੁਜਾਲਾ ਲਾਲ ਜਗਾਲਾ ਹੀਰ ਮਾਲਾ ਭੀੜ ਭੰਜਨ ਹਾਰਾ ਵਿਘਨ ਹਰਾਲਾ